ਚਾਰੋ ਵੀ ਮਿਲ ਜਾ। ਜਵਾਹਰ ਮੈਨੇ ਇਹ ਪਹਿਲਾਂ ਆਪਾਂ ਬਾਤ ਕਰਾਂ ਕਿ ਭਾਈ ਕਿਸੀ ਕਿਸੀ ਕਿਸਮ ਆਪਾਂ ਕੰਮ ਲੈ ਸਕਾਂ। ਪ੍ਰਤਾਪ ਜਵਾਹਰ 1430 ਹੈ, ਇੰਡੀ ਪਕਾਵਰੀ ਜੀ ਅਵਧੀ ਹੈ 90 ਲੇਰ 95 ਦਿਨ ਹੋਇਆ ਕਰੇ, ਔਰ ਉਪਜ ਜੀ ਹੈ ਪ੍ਰਤੀ ਹੈਕਟੇਰ ਮਹੀਨੇ ਵਾ 30 ਲੇਰ 35 ਕੁਇੰਟਲ ਆਪਰੇ ਰਿਹਾ ਕਰੇ। ਬੀਜ ਦੀ ਬਾਤ ਕਰਾਂ 10 ਕਿਲੋ ਬੀਜ ਪ੍ਰਤੀ ਹੈਕਟੇਰ ਵਾਸਤੇ ਰਿਹਾ ਕਰੇ, ਔਰ ਡੀਏਪੀ ਔਰ ਯੂਰੀਆ ਜੀ ਕੋ ਅਨੁਪਾਤ ਹੈ ਵੋ 90:50 ਅਨੁਪਾਤ ਮਹੀਨੇ ਆਪਾਂ ਦੇ ਸਕਾਂ ਵੋ ਪਹਿਲਾਂ ਆਪਾਂ। ਔਰ ਖੜੀ ਫਸਲ ਮੈਂ ਆਪਾਂ ਬਾਤ ਕਰਾਂ ਤੋ 90 ਕਿਲੋਗ੍ਰਾਮ ਜੀ ਕੋ ਹੈ ਵੋ ਪ੍ਰਤੀ ਹੈਕਟੇਰ ਆਪਾਂ ਦੇ ਸਕਾਂ। ਇੰਡੇ ਹਾਥਾ ਤੇ ਜਵਾਰੀ CHV 31 ਕਿਸਮ ਹੈ, ਪਿੱਛੇ ਸੀ 90 ਦਿਨ ਪਕਾਵਰੀ ਅਵਧੀ ਹੈ, 30-33 ਕੁਇੰਟਲ ਜੀ ਕੋ ਹੈ ਵੋ ਉਤਪਾਦਨ ਹੈ ਪ੍ਰਤੀ ਹੈਕਟੇਰ। ਔਰ ਡੀਏਪੀ ਔਰ ਯੂਰੀਆ ਜਿਉਂ ਆਪਾਂ ਪ੍ਰਤਾਪ ਜਵਾਰ ਮਹੀਨੇ ਆਪਾਂ ਦੀ ਜਿਉਂ 90:50 ਅਨੁਪਾਤ ਮਹੀਨੇ ਦੇ ਸਕਾਂ। ਜਵਾਰੀ ਇਹ ਕਿਸਮ ਔਰ ਹੈ CHV 23, ਇੰਡ ਜੀ ਕੀ ਪਕਾਵਰੀ ਜੀ ਕੀ ਅਵਧੀ ਹੈ ਵਾ 110-115 ਦਿਨ ਤਾਈ ਰਿਹਾ ਕਰੇ, ਔਰ ਉਤਪਾਦਨ ਜੀ ਕੋ ਹੈ 25-30 ਕੁਇੰਟਲ ਪ੍ਰਤੀ ਹੈਕਟੇਰ ਰਿਹਾ ਕਰੇ। ਜਵਾਰ ਮਹੀਨੇ ਇਹ ਕਿਸਮ ਔਰ ਹੈ HPH 837, ਇੰਡੀ ਪਕਾਵਰੀ ਅਵਧੀ 85-90 ਦਿਨ, ਉਤਪਾਦਨ ਜੀ ਕੋ ਹੈ ਇਨ ਕਿਸਮ 35-40 ਕੁਇੰਟਲ ਪ੍ਰਤੀ ਹੈਕਟੇਰ ਰਿਹਾ ਕਰੇ। ਜਵਾਰ ਮਹੀਨੇ ਰਾਜ ਵਿਜੇ 1862 ਆ ਕਿਸਮ ਹੈ, ਪਕਾਵਰੀ ਅਵਧੀ 110 ਦਿਨਾਂ ਲਈ 115 ਦਿਨ ਤੱਕ ਰਿਹਾ ਕਰੇ, ਔਰ ਉਤਪਾਦਨ ਜੀ ਕੋ ਹੈ ਇਨ ਕਿਸਮ 35-40 ਕੁਇੰਟਲ ਪ੍ਰਤੀ ਹੈਕਟੇਰ ਰਿਹਾ ਕਰੇ। ਡੀਪੀ ਔਰ ਯੂਰੀਆ ਵੋ ਪਹਿਲਾਂ ਆਪਾਂ 90:50 ਮੈਂ ਦੇ ਸਕਾਂ, ਔਰ ਸਾਥ ਆਪਾਂ ਨੇ ਕਤਾਰ ਔਰ ਪੌਦਾ ਦੀ ਜਿਹੀ ਦੂਰੀ ਹੈ ਉਹਨੂੰ ਵੀ ਆਪਾਂ ਨੇ ਧਿਆਨ ਰੱਖਣਾ ਹੈ, 45 ਸੈਂਟੀਮੀਟਰ ਜਿਹੀ ਕਤਾਰ ਦੀ ਦੂਰੀ ਔਰ 10-12 ਸੈਂਟੀਮੀਟਰ ਪੌਦਾ ਦੇ ਵਿਚ ਮੈਂ ਦੂਰੀ ਆਪਾਂ ਨੇ। ਜਵਾਰੀ ਜਿੱਤੀ ਕਿਸਮ ਦੀ ਆਪਾਂ ਬਾਤ ਕਰੀ ਇੰਡੋ ਜੀ ਕੋ ਅਨੁਪਾਤ ਹੈ ਉਹ ਸਮਾਨ ਹੈ। ਅੰਗੋ ਮੋਟੀ ਬਾਤ ਆ ਹੈ ਕਿ ਬਈ ਇਹ ਕਿਸਮ ਆਪਾਂ ਜਵਾਰੀ ਕੰਮ ਲੇਵਾਂ ਤੋ ਇਹ ਸਾਮਾਨੀ ਵਰਸਾ ਮੈਂ ਵੀ ਹੋ ਜਾ, ਸਾਥ ਤਨੋ ਛੇਦਕ ਜਿਹੀ ਬਿਮਾਰੀ ਵਾ ਵੀ ਨਹੀਂ ਵੇ, ਇਹਨਾਂ ਸਾਥ ਪੱਤੀ ਜੁਲਸਾ ਰੋਗ ਹੈ ਇਨਰੀ ਪ੍ਰਤੀਰੋਧਕ ਵੀ ਹੋਇਆ ਕਰੇ, ਪੱਤਾ ਦੱਬਾ ਰੋਗ ਔਰ ਤਨਾ ਛੇਦਕ ਜੀ ਕਾ ਰੋਗ ਹੈ ਇਨ ਹੱਥੇ ਤਨਾ ਮੱਕੀ ਰੇ ਪ੍ਰਤੀ ਸਹਿਨਸ਼ੀਲ ਕਿਸਮ ਹੋਇਆ ਕਰੇ। ਤੋ ਕਿਸਾਨ ਭਾਈ ਦੀ ਕੋਸ਼ਿਸ਼ ਆਈ ਰਹੇ ਕਿ ਬਈ ਚਾਰੇ ਦੀ ਫਸਲ ਵਾਸਤੇ ਆਪਾਂ ਅਨਾਜ ਦੀ ਵਾਸਤੇ ਜਮਾਰ ਆਪਾਂ ਭਵਾਂ, ਤੋ ਇਹ ਕਿਸਮ ਜੀ ਕੀ ਆਪਾਂ ਹਮਾਰ ਬਤਾਈ ਵੇ ਆਪਾਂ ਕੰਮ ਮੈਂ ਲੈ ਸਕਾਂ। ਹਮੇ ਕਈ ਕਿਸਾਨ ਭਾਈ ਗਵਾਰੀ ਪੈਦਾਵਾਰ ਮਾਨ ਲੋ ਹਮੇ ਲਈ, ਤੋ ਹੰਗੂ ਪਹਿਲਾ ਬਾਤ ਆਵੇ ਕਿ ਬਈ ਗਵਾਰੀ ਕਿਸੀ ਕਿਸੀ ਕਿਸਮ ਆਪਾਂ ਆਪਣੇ ਖੇਤਾਂ ਮਹੀਨੇ ਆਪਾਂ ਲੈ ਸਕਾਂ। ਗਵਾਰ ਮਹੀਨੇ HG 220 ਹੈ, ਇੰਡੀ ਜੀ ਕੀ ਪਕਾਵ ਅਵਧੀ ਹੈ ਵਾ 90-100 ਦਿਨਾਂ ਦੇ ਵਿਚ ਮੈਂ ਹੋਇਆ ਕਰੇ, ਉਤਪਾਦਨ ਜੀ ਕੋ ਹੈ ਪ੍ਰਤੀ ਹੈਕਟੇਰ 8-9 ਕੁਇੰਟਲ ਰਿਹਾ ਕਰੇ। ਇਨ ਰਹਤੇ RGC 1017 ਹੈ, ਪਕਾਵ ਅਵਧੀ 92-99 ਦਿਨ ਤਾਈ, ਔਰ ਉਤਪਾਦਨ ਜੀ ਕੋ ਹੈ ਵੋ 10-14 ਕੁਇੰਟਲ ਪ੍ਰਤੀ ਹੈਕਟੇਰ ਰਿਹਾ ਕਰੇ। ਗਵਾਰ ਮਹੀਨੇ RGC 1031 ਹੈ, ਜਿਹਨੇ ਗਵਾਰ ਕ੍ਰਾਂਤੀ ਨਾਮ ਆਪਾਂ ਜਾਣਾ, ਇਨਰੀ ਪਕਾਵ ਅਵਧੀ 110-114 ਦਿਨ, 11-16 ਕੁਇੰਟਲ ਪ੍ਰਤੀ ਹੈਕਟੇਰ ਉਤਪਾਦਨ ਜੀ ਕੋ ਹੈ ਵੋ ਇਨ ਕਿਸਮ।